0: ਲੇਕਿਨ ਫਾਰਸੀ ਅਤੇ ਗੁਰਮੁਖੀ ਵਿੱਚ ਲਿਖਿਆ ਹੋਇਆ ਅਦਬ ਸਾਡੇ ਕੋਲ ਹੈ। ਲੰਡਾ ਜਾਂ ਕਡੱਕੀ ਨਾਂ ਦੀ ਇੱਕ ਲਿਪੀ ਦਾ ਇਸਤੇਮਾਲ ਵੀ ਹੀ ਜ਼ਬਾਨ ਵਾਸਤੇ ਕੀਤਾ ਵੇਂਦਾ ਰਹੇ ਜਿਹੜੀ ਹਿੰਦੂ ਬਾਣੀਏ ਆਪਣੀ ਬਈ ਖਾਤਿਆਂ ਵਿੱਚ ਇਸਤੇਮਾਲ ਕਰਦੇ ਹਨ। ਹੁਣ ਉਹਦਾ ਇਸਤੇਮਾਲ ਖਤਮ ਥੀਂਦਾ ਵੇਂਦੇ ਅਤੇ ਅੱਜ ਦੀ ਨਵੀਂ ਪੀੜ੍ਹੀ ਹੁਣ ਲਿਪੀ ਤੋਂ ਵਾਕਫ ਨਹੀਂ। ਪਾਕਿਸਤਾਨ ਵਿੱਚ ਸਰਾਇਕੀ ਫਾਰਸੀ ਜਾਂ ਉਰਦੂ ਲਿਪੀ ਵਿੱਚ ਲਿਖੀ ਵੇਂਦੀ ਹੈ ਅਤੇ ਹਿੰਦੁਸਤਾਨ ਵਿੱਚ ਗੁਰਮੁਖੀ ਜਾਂ ਦੇਵਨਾਗਰੀ ਜੇ ਕੋਈ ਹਿੰਦੀ ਲਿਪੀ ਵੀ ਆਖਿਆ ਬਣ ਸਕਦੇ ਉਹਦਾ ਇਸਤੇਮਾਲ ਥੀਂਦਾ ਵੇਂਦੇ। ਲੋੜ ਹੈ ਇਹ ਜ਼ਬਾਨ ਵਿੱਚ ਮੌਜੂਦ ਸਾਰੇ ਅਦਬ ਨੂੰ ਲਿਖਣ ਦੀ। ਉਹ ਸਾਰਾ ਅਦਬ ਜਿਹੜਾ ਹਾਲੀ ਵੀ ਸਾਡੇ ਕੋਲ ਜ਼ਬਾਨੀ ਤੌਰ 'ਤੇ ਮੌਜੂਦ ਹੈ ਅਤੇ ਜੇ ਹੀਕੂ ਲਿਖਣਾ ਲਿਖਣ ਵਿੱਚ ਮਹਿਫੂਜ਼ ਨਾ ਕੀਤਾ ਗਿਆ ਤਾਂ ਉਹਦੇ ਖਤਮ ਥੀਵਨ ਦੀ ਦਾ ਖਤਰਾ ਵੀ ਮੌਜੂਦ ਹੈ। ਲੰਡਾ ਲਿਪੀ ਸ਼ਾਰਦਾ ਲਿਪੀ ਤੋਂ ਨਿਕਲੀ ਆਈ ਅਤੇ ਹਿੰਦੀ ਜਾਂ ਗੁਰਮੁਖੀ ਦੇ ਨਾਲ ਕਾਫ਼ੀ ਮਿਲਦੀ ਜੁਲਦੀ ਹੈ। ਹੀਕੂ ਸੁਧਾਰ ਕੇ ਅੱਜ ਦੀ ਜ਼ਰੂਰਤ ਦੇ ਮੁਤਾਬਿਕ ਸਰਾਇਕੀ ਦੀ ਸਾਂਝੀ ਲਿਪੀ ਵੀ ਬਣਾਈ ਸਕਦੀ ਹੈ ਜਾਂ ਆਪਣੀ ਆਪਣੀ ਸਹੂਲੀਅਤ ਦੇ ਮੁਤਾਬਿਕ ਸਰਾਇਕੀ ਕੋ ਉਰਦੂ ਹਿੰਦੀ ਜਾਂ ਗੁਰਮੁਖੀ ਲਿਪੀ ਵਿੱਚ ਲਿਖਿਆ ਬਣ ਸਕਦੇ। ਦੁਨੀਆ ਵਿੱਚ ਸਰਾਇਕੀ ਬੋਲਣ ਵਾਲਿਆਂ ਦੀ ਤਾਦਾਦ ਕਰੋੜੋਂ ਵਿੱਚ ਹੈ। ਸਿਰਫ ਹਿੰਦੁਸਤਾਨ ਪਾਕਿਸਤਾਨ ਵਿੱਚ ਹੀ 5 ਕਰੋੜ ਤੋਂ ਜ਼ਿਆਦਾ ਲੋਕ ਹੀ ਜ਼ਬਾਨ ਨੂੰ ਬੋਲਦੇ ਹਨ। ਜ਼ਬਾਨ ਦਾ ਰਿਸ਼ਤਾ ਨਾ ਮਜ਼ਹਬ ਨਾਲ ਹੈ ਨਾ ਮੁਲਕਾਂ ਦੀਆਂ ਸਰਹੱਦਾਂ ਨਾਲ। ਜ਼ਬਾਨ ਇਨਸਾਨੀ ਰਿਸ਼ਤਿਆਂ ਦੀ ਸਾਂਝੀ ਵਿਰਾਸਤ ਹੈ। ਇਹ ਲੋਕਾਂ ਨੂੰ ਤਕਸੀਮ ਨਹੀਂ ਕਰਦੀ, ਆਪਸ ਵਿੱਚ ਜੋੜਨ ਦਾ ਕੰਮ ਕਰਦੀ ਹੈ। ਸਰਹੱਦਾਂ ਦੇ ਪਾਰ ਦੁਨੀਆ ਦੇ ਕਈ ਕੋਨੇ ਵਿੱਚ ਵੀ ਇੱਕੋ ਜ਼ਬਾਨ ਬੋਲਣ ਵਾਲੇ ਲੂਹ ਖੁਦਾ ਦੇ ਬੰਦੇ ਮਿਲ ਵੰਨਣ ਅਤੇ ਜ਼ਬਾਨ ਦਾ ਸਾਂਝਾਪਨ ਉਹਨਾਂ ਦੇ ਦਿਲਾਂ ਨੂੰ ਮਿਲਾ ਦਿੰਦੇ ਅਤੇ ਅਤੇ ਲੂਹ ਸਾਂਝੇ ਲਫ਼ਜ਼ਾਂ ਦੇ ਨਾਲ ਹੀ ਸਾਰਾ ਅਜਨਬੀਪਨ ਖਤਮ ਥੀ ਵੇਂਦੇ। ਸਰਾਇਕੀ ਪਿਆਰ ਅਤੇ ਮੁਹੱਬਤ ਦੇ ਜ਼ਜ਼ਬਿਆਂ ਦੀ ਜ਼ੁਬਾਨ ਹੈ ਅਤੇ ਸਾਡੇ ਸਾਰਿਆਂ ਦੀ ਸਾਂਝੀ ਵਿਰਾਸਤ।
1: ਸਾਮੀਨ ਹੁਣ ਸਮਾਤ ਫਰਮਾਓ ਸਈ ਬੇਦਲ ਸਰਹੱਦੀ ਦੀ ਇੱਕ ਗਜ਼ਲ ਜੇ ਗਾਉਂਦੇ ਪੈਣ ਸਈ ਸਲੀਮ ਇਕਬਾਲ।

ਇਹਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਤਮ ਥੀਂਦਾ ਹੈ। ਪ੍ਰੋਗਰਾਮ ਦੇ ਬਾਰੇ 'ਚ ਆਪਣੇ ਸੁਝਾਅ ਅਤੇ ਵਿਚਾਰ ਸਾਨੂੰ ਜ਼ਰੂਰ ਭੇਜੋ। ਸਾਡਾ ਪਤਾ ਹੈ ਜੋਕ ਮਾਹੀਤੀ ਮਾਰਫਤ ਸਟੇਸ਼ਨ ਡਾਇਰੈਕਟਰ ਆਲ ਇੰਡੀਆ ਰੇਡੀਓ ਜਲੰਧਰ। ਤੁਹਾਡੇ ਖਤ ਦਾ ਸਾਨੂੰ ਇੰਤਜ਼ਾਰ ਹੈ। ਅਸੀਂ ਕੱਲ੍ਹ ਇਹ ਵੇਲੇ ਬਾਤ ਮਿਲਸੂ।

0: ਨਵੀਨ ਬਾਈ, ਦੇਖੋ ਆਪਾਂ ਸੁਣਾਇਓ ਆਪਣੇ ਸਰੋਤਾਵਾਂ ਨੇ ਗੀਤ। ਔਰ ਮੇਲ ਆਪਣਾ ਕਹਿੰਦਾ ਆਈ ਡੀ ਹੈ ਨੌਰ ਜ਼ਿਲ੍ਹਾ ਹਨੂਮਾਨਗੜ੍ਹ ਛੂੰ, ਮੇਲ ਮਾਂਡੀ ਹੈ ਨਰਿੰਦਰ ਸੁਥਾਰ ਔਰ ਮਨੋਜ ਸੁਥਾਰ, ਅੰਗ ਸਾਗੇ ਗਾਓ ਬੀਰ ਕਾਲੀ ਛੂੰ, ਰਾਮ ਕੁਮਾਰ ਸੁਥਾਰ, ਦਲੀਪ ਕਾਮੜ, ਬੇਗਰਾਜ ਸਿਆਹ, ਕਾਲੂ ਖਾਨ, ਨਜ਼ਾਕਤ ਅਲੀ, ਗੁੱਟੇ ਖਾਂ, ਛਗਨ ਸਿੰਘ ਤੰਵਰ ਔਰ ਕਾਲੂ ਮਿਸਤਰੀ। ਲਿਖਿਆ ਹੈ ਕਿ ਮੈਂ ਪੱਕਾ ਸਰੋਤਾ ਹਾਂ ਚੁਪਾਲਗਾ, ਔਰ ਨਿਯਮਿਤ ਪ੍ਰੋਗਰਾਮ ਸੁਣਾਂ ਔਰ ਜਾਣਕਾਰੀ ਕੋ ਬਹੁਤ ਹੀ ਫਾਇਦਾ ਉਠਾਵਾਂ, ਔਰ ਟਾਈਮੋ ਟਾਈਮ ਜੇ ਕਿਤੇ ਭੇਂਟ ਵਾਰਤਾ ਕਰਗੇ ਔਰ ਜੇ ਕਿ ਵਿਸ਼ੇਸ਼ਗਿਆ ਸੁ ਜਾਣਕਾਰੀ ਮਾਰਤਾ ਪੂਗਤੀ ਕਰੋ, ਬਾ ਵੀ ਅੱਛੀ ਲੱਗਿਆ, ਨਾਟਕ ਸੁਣਾ ਵੋ ਵੀ ਬਹੁਤ ਪਸੰਦ ਆਵੇ ਔਰ ਗਿਆਨਵਰਧਕ ਵੀ ਹੋਵੇ। ਔਰ ਐਸਾਗੇ ਸਾਗੇ ਲਿਖਿਆ ਹੈ ਕਿ ਮਾਇਡ ਭਾਸ਼ਾ ਕਾ ਜਿੱਤਾ ਵੀ ਪ੍ਰੋਗਰਾਮ ਹੈ ਵੀ ਮੈਂ ਸੁਣਾ ਮਾਨਾ ਬਹੁਤ ਹੀ ਅੱਛਾ ਲੱਗਿਆ, ਸਗਲਾ ਪ੍ਰੋਗਰਾਮ ਆਨੇ ਅੱਛਾ ਲੱਗਿਆ। ਔਰ ਸਾਗੇ ਸਾਗੇ ਇੱਕ ਫਰਮਾਇਸ਼ ਵੀ ਭੇਜੀ ਹੈ, ਤੋ ਜੀ ਫਰਮਾਇਸ਼ ਥੇ ਸ਼ੁੱਕਰਵਾਰ ਨੇ ਗੀਤਾਂ ਦਾ ਗਜ਼ਰਾ ਮੈਂ ਥੇ ਜ਼ਰੂਰ ਫਰਮਾਇਸ਼ ਭੇਜਿਆ, ਤੋ ਬਿੰਗਮਾ ਜੀ ਕੀ ਹੈ ਫਰਮਾਇਸ਼ ਥਾਰੀ, ਕੋਸ਼ਿਸ਼ ਕਰ ਸਾਂ ਕਿ ਥਾਰੀ ਜੀ ਕੀ ਹੈ ਥਾਰੇ ਪਸੰਦ ਗਾ ਜੀ ਕਾ ਗੀਤ ਭਜਨ ਵੀ ਥਾਨੇ ਸੁਣਾ ਦਿਆਂ, ਔਰ ਬਾਕੀ ਕਾਰਜਕ੍ਰਮ ਜੀ ਕਾ ਥੇ ਇਹ ਸੁਣਤਾ ਰਹੋ, ਔਰ ਸਾਗੇ ਸਾਗੇ ਜੀ ਕਾ ਹੈ ਮੇਲ ਜਾਂ ਸੰਦੇਸ਼ ਜੀ ਕੇ ਬ੍ਰਹਮਾਂਡਤਾ ਰਹੇ।
1: ਦੇਖੋ ਇੱਕ ਸੰਦੇਸ਼ ਸੱਜਣ ਬਾਈ ਮੇਰੇ ਕੋਲ ਹੋ ਰਹੇ ਹੈ, ਇੱਕ ਹੈ ਰਾਮ ਰਾਮ ਸਾਹ ਔਰ ਸਾਗੇ ਦੋਨਾਂ ਨੇ ਰਾਮ ਰਾਮ ਦੀ ਹੈ, ਇੱਕ ਹੈ ਕਿ